0: DJ Mix.
1: ਇੱਕ ਗੋਰਾ ਰੰਗ ਤੂੰ ਚੜ੍ਹਵੇ ਫੈਸ਼ਨ ਅੱਜ ਉੱਤੋਂ ਨਖਰੇ ਦੇ ਕਰੀ ਜਾਵੇ ਅਤਨੀ ਮਾਰਦੇ ਵਪਾਰ ਨੀ ਤੂੰ ਹੁਸਨ ਖਿਲਾਰੇ ਨੀ ਤੂੰ ਬਿਜ਼ਨਸ ਕਰ